0: ਔਰ ਮੂਸੇ ਟੇਟ ਨੂੰ ਅਮਰੀਕੀ ਇਲਾਕਾ ਦੱਸਣ ਤੋਂ ਬਾਅਦ ਅਮਰੀਕਾ ਤੇ ਇਰਾਨ ਦਰਮਿਆਨ ਤਣਾਅ ਹੋਰ ਵੱਧ ਗਿਆ ਹੈ। ਨੌਜਵਾਨ ਮਾਮਲਿਆਂ ਦੇ ਖੇਡਾਂ ਬਾਰੇ ਮੰਤਰੀ ਮਨਸੁਖ ਮਾਂਡਵੀਆ ਨੇ ਸਿਹਤਮੰਦ ਜੀਵਨ ਸ਼ੈਲੀ ਲਈ ਲੋਕਾਂ ਨੂੰ ਸਾਈਕਲ ਚਲਾਉਣ ਨੂੰ ਆਪਣੀ ਰੋਜ਼ਾਨਾ ਦੀ ਰੁਟੀਨ 'ਚ ਸ਼ਾਮਲ ਕਰਨ ਦੀ ਅਪੀਲ ਕੀਤੀ ਹੈ ਅਤੇ ਔਰਤਾਂ ਦੇ ਹਾਕੀ ਵਿਸ਼ਵ ਕੱਪ ਵਿੱਚ ਅੱਜ ਭਾਰਤ ਦਾ ਮੁਕਾਬਲਾ ਆਸਟ੍ਰੇਲੀਆ ਨਾਲ ਹੋਏਗਾ। ਹੁਣ ਖਬਰਾਂ ਵਿਸਥਾਰ ਨਾਲ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਪੁਲਾੜ ਸਟਾਰਟਅਪਸ ਨੇ ਸਰਕਾਰ ਵਿੱਚ ਆਪਣਾ ਵਿਸ਼ਵਾਸ ਪ੍ਰਗਟ ਕੀਤਾ ਹੈ। ਪੁਲਾੜ ਖੇਤਰ ਦੇ ਸਟਾਰਟਅਪ ਦੇ ਸੀਈਓਸ ਨਾਲ ਗੱਲਬਾਤ ਵਿੱਚ ਸ੍ਰੀ ਮੋਦੀ ਨੇ ਉਨ੍ਹਾਂ ਨੂੰ ਆਪਣੇ ਯਤਨ ਜਾਰੀ ਰੱਖਣ ਅਤੇ ਇੱਕ ਮਜ਼ਬੂਤ ਪੁਲਾੜ ਇਕੋਸਿਸਟਮ ਬਣਾਉਣ ਦੀ ਅਪੀਲ ਕੀਤੀ।
1: ਇੱਕ ਨਵੇਂ ਖੇਤਰ ਮੈਂ ਸਾਹਸ ਦਿਖਾਇਆ ਹੈ। ਸਭ ਤੋਂ ਬੜੀ ਬਾਤ ਹੈ ਕਿ ਆਪਣੇ ਸਰਕਾਰ ਕੀ ਬਾਤ ਪੇ ਭਰੋਸਾ ਕੀਆ। ਜੋ ਵੀ ਹਮ ਨਿਰਣੇ ਕਰੇ ਹਮ ਉਸਮੇ ਕੰਸਿਸਟੈਂਟ ਰਹੇ ਔਰ ਯੇ ਵਿਸ਼ਵਾਸ ਪੈਦਾ ਕਰਨੇ ਕਾ ਹਮਾਰਾ ਪ੍ਰਯਾਸ ਹੈ।
0: ਪ੍ਰਧਾਨ ਮੰਤਰੀ ਨੇ ਕਿਹਾ ਕਿ ਇੱਕ ਅਜਿਹਾ ਅਨੁਕੂਲ ਵਾਤਾਵਰਣ ਬਣਾਇਆ ਜਾਣਾ ਚਾਹੀਦਾ ਜਿਸ ਵਿੱਚ ਦੁਨੀਆ ਭਰ ਦੇ ਲੋਕ ਪੁਲਾੜ ਸੈਕਟਰ ਵਿੱਚ ਕਰੀਅਰ ਬਣਾਉਣ ਅਤੇ ਭਵਿੱਖ ਬਣਾਉਣ ਲਈ ਭਾਰਤ ਨੂੰ ਇੱਕ ਪਸੰਦੀਦਾ ਮੰਜ਼ਿਲ ਵਜੋਂ ਦੇਖਣ।
1: ਦੁਨੀਆ ਭਾਰਤ ਦੇ ਸਟਾਰਟਅਪ ਕੋ ਖੋਜਤੀ ਹੋਗੀ ਵੀ ਕੌਣ ਹੈ ਇਸਮੇ, ਕਿਉਂਕਿ ਇੱਕ ਜਬ ਬ੍ਰੇਕ ਥਰੂ ਹੋਤਾ ਹੈ ਤੋ ਤੁਰੰਤ ਲੋਕੋ ਕਾ ਧਿਆਨ ਜਾਤਾ ਹੈ। ਬਹੁਤ ਲੋਕੋ ਕੋ ਹਮੇਂ ਜੋੜਨਾ ਹੈ, ਹਮੇਂ ਐਸਾ ਇੱਕ ਔਰਾ ਖੜਾ ਕਰ ਦੇਣਾ ਚਾਹੀਏ ਕਿ ਇਸ ਫੀਲਡ ਮੈਂ ਦੁਨੀਆ ਭਰ ਕੇ ਲੋਕੋ ਕੋ ਜ਼ਿੰਦਗੀ ਬਣਾਨੀ ਹੈ। ਹਿੰਦੁਸਤਾਨ ਜਾਓ, ਭਾਰਤ ਕੀ ਕੋਈ ਸਟਾਰਟਅਪ ਸੇ ਜੁੜ ਜਾਓ, ਭਾਰਤ ਦੀ ਕੋਈ ਸਪੇਸ ਏਜੰਸੀ ਸੇ ਜੁੜ ਜਾਓ। ਪੂਰਾ ਟੈਲੈਂਟ ਪੂਲ ਜੋ ਹੈ ਇੱਕ ਮੈਗਨੇਟ ਕੀ ਤਰ੍ਹਾਂ ਆਪਕੇ ਕਾਰਨ ਹਮ ਖਿੱਚ ਸਕਤੇ ਹੈ ਔਰ ਵੋ ਹਮਾਰੀ ਇੱਕ ਬਹੁਤ ਬੜੀ ਤਾਕਤ ਬਣ ਸਕਤਾ ਹੈ।
0: ਸ੍ਰੀ ਮੋਦੀ ਨੇ ਕਿਹਾ ਕਿ ਲਾਗਤ ਦੇ ਮਾਮਲੇ 'ਚ ਭਾਰਤ ਦੀ ਸਥਿਤੀ ਬਹੁਤ ਵਧੀਆ ਹੈ ਅਤੇ ਹੁਨਰਮੰਦ ਪ੍ਰਤਿਭਾ ਦੇ ਨਾਲ ਨਾਲ ਜ਼ੋਖਮ ਉਠਾਉਣ ਦੀ ਮਜ਼ਬੂਤ ਸਮਰੱਥਾ ਵੀ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਸ਼ਕਤੀਆਂ ਭਾਰਤ ਨੂੰ ਵਿਸ਼ਵ ਪੁਲਾੜ ਸੈਕਟਰ ਵਿੱਚ ਮੋਹਰੀ ਭੂਮਿਕਾ ਨਿਭਾਉਣ ਦੀ ਸੰਭਾਵਨਾਵਾਂ ਦਿੰਦੀਆਂ ਨੇ। ਗੱਲਬਾਤ ਵਿੱਚ ਦੇਸ਼ ਦੀ ਪਹਿਲੀ ਸਪੇਸ ਟੈਕ ਯੂਨੀਕੋਰਨ ਕੰਪਨੀ ਸਕਾਈ ਰੂਟ ਐਰੋਸਪੇਸ ਦੇ ਸੀਈਓ ਪਵਨ ਕੁਮਾਰ ਚਾਂਦਰਾ ਨੇ ਪ੍ਰਾਈਵੇਟ ਕੰਪਨੀਆਂ ਲਈ ਪੁਲਾੜ ਖੇਤਰ ਖੋਲ੍ਹਣ ਲਈ ਪ੍ਰਧਾਨ ਮੰਤਰੀ ਦਾ ਧੰਨਵਾਦ ਕੀਤਾ। ਉਪ ਰਾਸ਼ਟਰਪਤੀ ਸੀ ਪੀ ਰਾਧਾ ਕ੍ਰਿਸ਼ਨਨ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਸ਼ਟਰੀ ਪੁਲਾੜ ਦਿਵਸ ਤੇ ਦੇਸ਼ ਨੂੰ ਵਧਾਈ ਦਿੱਤੀ ਹੈ। ਇਕ ਸੋਸ਼ਲ ਮੀਡੀਆ ਪੋਸਟ ਵਿਚ ਸ੍ਰੀ ਰਾਧਾ ਕ੍ਰਿਸ਼ਨਨ ਨੇ ਕਿਹਾ ਕਿ ਭਾਰਤ ਦੀਆਂ ਪੁਲਾੜ ਪ੍ਰਾਪਤੀਆਂ ਦੇਸ਼ ਦੇ ਵਿਗਿਆਨਕ ਹੁਨਰ, ਨਵੀਨਤਾ ਦੀ ਭਾਵਨਾ ਅਤੇ ਗਿਆਨ ਦੀਆਂ ਸੀਮਾਵਾਂ ਨੂੰ ਅੱਗੇ ਵਧਾਉਣ ਦੇ ਸੰਕਲਪ ਦਾ ਪ੍ਰਮਾਣ ਨੇ। ਉਨ੍ਹਾਂ ਅੱਗੇ ਕਿਹਾ ਕਿ ਦੇਸ਼ ਦੇ ਵਿਗਿਆਨੀਆਂ, ਇੰਜੀਨੀਅਰਾਂ ਅਤੇ ਨਵੀਨਤਾਕਾਰਾਂ ਦਾ ਸਮਰਪਣ ਭਾਰਤ ਨੂੰ ਨਵੀਆਂ ਉਚਾਈਆਂ ਤੇ ਲਿਜਾ ਰਿਹਾ ਹੈ। ਉਧਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇੱਕ ਸੋਸ਼ਲ ਮੀਡੀਆ ਪੋਸਟ ਵਿਚ ਕਿਹਾ ਕਿ ਭਾਰਤ ਆਪਣੇ ਪੁਲਾੜ ਖੇਤਰ ਦਾ ਲਗਾਤਾਰ ਵਿਸਥਾਰ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਅੱਜ ਦੇ ਨੌਜਵਾਨ ਇੰਜੀਨੀਅਰ, ਡਿਜ਼ਾਈਨਰ, ਕੋਡਰ ਅਤੇ ਵਿਗਿਆਨੀ ਨਵੀਆਂ ਤਕਨਾਲੋਜੀਆਂ ਵਿਕਸਿਤ ਕਰ ਰਹੇ ਨੇ। ਸ੍ਰੀ ਮੋਦੀ ਨੇ ਕਿਹਾ ਕਿ ਭਾਰਤ ਦੇ ਪ੍ਰਾਈਵੇਟ ਪੁਲਾੜ ਖੇਤਰ ਵਿਚ ਪ੍ਰਤਿਭਾ ਨੂੰ ਦੁਨੀਆ ਭਰ ਵਿਚ ਮਾਨਤਾ ਮਿਲ ਰਹੀ ਹੈ ਅਤੇ ਭਾਰਤ ਦਾ ਪੁਲਾੜ ਖੇਤਰ ਹੁਣ ਦੁਨੀਆ ਭਰ ਦੇ ਨਿਵੇਸ਼ਕਾਂ ਲਈ ਖਿੱਚ ਦਾ ਕੇਂਦਰ ਬਣ ਰਿਹਾ ਹੈ।
2: ਭਾਰਤ ਦਾ ਯੁਵਾ ਅੱਜ ਉਨ ਖੇਤਰੋਂ ਮੇਂ ਕਾਮ ਕਰ ਰਹਾ ਹੈ ਜਿਨਕੀ ਕੁਛ ਸਾਲ ਪਹਿਲੇ ਕਲਪਨਾ ਵੀ ਸੰਭਵ ਨਹੀਂ। ਭਾਰਤ ਕਾ ਪ੍ਰਾਈਵੇਟ ਸਪੇਸ ਟੈਲੈਂਟ ਪੂਰੀ ਦੁਨੀਆ ਮੈਂ ਆਪਣੀ ਅਲਗ ਪਹਿਚਾਨ ਬਣਾ ਰਹਾ। ਆਜ ਗਲੋਬਲ ਇਨਵੈਸਟਰਸ ਕੇ ਲਿਏ ਭਾਰਤ ਕਾ ਸਪੇਸ ਸੈਕਟਰ ਏਕ ਅਟ੍ਰੈਕਟਿਵ ਡੈਸਟੀਨੇਸ਼ਨ ਬਣ ਰਹਾ।
0: ਸ੍ਰੀ ਮੋਦੀ ਨੇ ਕਿਹਾ ਕਿ ਪੁਲਾੜ ਖੇਤਰ 2047 ਤੱਕ ਇੱਕ ਵਿਕਸਿਤ ਭਾਰਤ ਦੇ ਸੰਕਲਪ ਨੂੰ ਪੂਰਾ ਕਰਨ ਵਿਚ ਮਹੱਤਵਪੂਰਨ ਭੂਮਿਕਾ ਨਿਭਾਏਗਾ। ਪੁਲਾੜ ਦਿਵਸ ਤੇ ਵਿਗਿਆਨ ਤੇ ਤਕਨਾਲੋਜੀ ਰਾਜ ਮੰਤਰੀ ਡਾਕਟਰ ਜਿਤੇਂਦਰ ਸਿੰਘ ਨੇ ਵੀ ਇੱਕ ਸੋਸ਼ਲ ਮੀਡੀਆ ਪੋਸਟ ਵਿਚ 23 ਅਗਸਤ 2023 ਦੇ ਉਸ ਪਲ ਨੂੰ ਯਾਦ ਕੀਤਾ ਜਦ ਚੰਦਰਯਾਨ 3 ਦੱਖਣੀ ਧਰੁਵ ਤੇ ਉਤਰਿਆ ਸੀ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਵਿਚਾਰਧਾਰਾ ਭਾਰਤ ਦੀ ਨਵੀਨਤਾ ਦੀ ਭਾਵਨਾ ਅਤੇ ਵਿਕਸਿਤ ਭਾਰਤ ਦੇ ਦ੍ਰਿਸ਼ਟੀਕੋਣ ਨੂੰ ਦਰਸਾਉਂਦੀ ਹੈ। ਭਾਰਤ ਦੀ ਬ੍ਰਿਕਸ ਪ੍ਰਧਾਨਗੀ 2026 ਦੇ ਹਿੱਸੇ ਵਜੋਂ ਆਂਧਰਾ ਪ੍ਰਦੇਸ਼ ਦੇ ਵਿਸ਼ਾਖਾਪਟਨਮ ਵਿਚ ਬ੍ਰਿਕਸ ਖੇਡ ਮੰਤਰੀਆਂ ਦੀ ਮੀਟਿੰਗ ਚੱਲ ਰਹੀ ਹੈ। ਨੌਜਵਾਨ ਮਾਮਲਿਆਂ ਅਤੇ ਖੇਡਾਂ ਬਾਰੇ ਕੇਂਦਰੀ ਮੰਤਰੀ ਡਾ ਮਨਸੁਖ ਮਾਂਡਵੀਆ ਅਤੇ ਮੰਤਰਾਲੇ ਦੇ ਰਾਜ ਮੰਤਰੀ ਰਕਸ਼ਾ ਨਿਖਿਲ ਖੜਸੇ ਨੇ ਸਾਰੇ 11 ਬ੍ਰਿਕਸ ਮੈਂਬਰ ਦੇਸ਼ਾਂ ਦੇ ਖੇਡ ਮੰਤਰੀਆਂ ਅਤੇ ਵਫਦ ਦੇ ਮੁਖੀਆਂ ਦਾ ਸਵਾਗਤ ਕੀਤਾ ਅਤੇ ਉਨ੍ਹਾਂ ਨਾਲ ਵਿਚਾਰ ਵਟਾਂਦਰਾ ਕੀਤਾ। ਮੰਤਰੀ ਪੱਧਰੀ ਗੱਲਬਾਤ ਖੇਡਾਂ ਰਾਹੀਂ ਬ੍ਰਿਕਸ ਦੇਸ਼ਾਂ ਵਿਚ ਸਹਿਯੋਗ ਨੂੰ ਮਜ਼ਬੂਤ ਕਰਨ ਤੇ ਕੇਂਦਰਿਤ ਹੈ। ਮੀਟਿੰਗ ਵਿਚ ਸਾਰੇ 11 ਬ੍ਰਿਕਸ ਮੈਂਬਰ ਦੇਸ਼ਾਂ ਦੇ ਵਫਦ ਦੇ ਮੁਖੀਆਂ ਦੇ ਬਿਆਨ ਹੋਣਗੇ ਜਿਸ ਤੋਂ ਬਾਅਦ ਚਰਚਾਵਾਂ ਅਤੇ ਦੁਵੱਲੀਆਂ ਮੀਟਿੰਗਾਂ ਹੋਣਗੀਆਂ। ਇਹ ਮੀਟਿੰਗ ਬ੍ਰਿਕਸ ਸਪੋਰਟਸ ਸਾਂਝੇ ਐਲਾਨਨਾਮੇ ਨੂੰ ਅਪਣਾਉਣ ਨਾਲ ਖਤਮ ਹੋਏਗੀ ਜਿਸ ਵਿਚ ਮੈਂਬਰ ਦੇਸ਼ਾਂ ਵਿਚਕਾਰ ਸਾਂਝੀਆਂ ਤਰਜੀਹਾਂ ਅਤੇ ਸਹਿਯੋਗ ਦੇ ਖੇਤਰ ਨੂੰ ਨਿਰਧਾਰਿਤ ਕੀਤਾ ਜਾਏਗਾ। ਇਹ ਖ਼ਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @AIRRNU ਜਲੰਧਰ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਇੱਕ ਵਾਰ ਫਿਰ ਹੋਰਮੂਜ਼ ਸਟੇਟ ਨੂੰ ਅਮਰੀਕੀ ਇਲਾਕਾ ਦੱਸਣ ਤੋਂ ਬਾਅਦ ਅਮਰੀਕਾ ਤੇ ਇਰਾਨ ਵਿਚਕਾਰ ਤਣਾਅ ਵੱਧ ਗਿਆ ਹੈ। इस दौरान ईरान ने दोहराया कि हॉर्मुज जलमार्ग उदों तक बंद रहेगा जद तक अमरीका अपना रुख नहीं बदलता। ईरान की सर्वोच्च राष्ट्रीय सुरक्षा परिषद के सकत्र मुहसिन रजाई ने श्री ट्रंप के बयान की सख्त आलोचना की थी ते अमरीकी दावे नूं रद्द किया है। उन्होंने कहा कि हॉर्मुज स्ट्रेट अते अमरीका विचकार 7000 मील तो वध दी दूरी है। यह बयान अजे समय आया जदों अमरीका ईरान खिलाफ होर आर्थिक पाबंदियां लाने की तैयारी कर रहा है। ईरान ने कहा कि इस नाल उसकी आर्थिकता नूं होर नुकसान होगा ते मुख व्यापारक भाईवाला खास करके चीन जो ईरान के कच्चे तेल का एक वड्डा दरामदकार है उपर माड़ा प्रभाव पेगा। अमरीका के राष्ट्रपति डोनल्ड ट्रंप वालों कनेडा और अमरीका दरम्यान व्यापारक गलबात के मुलतवी हो जाने तो बाद कनेडा नूं अमरीकी सूबा बनाने बारे टिप्पणियां दोहराने करके दोवां देशों विचकार व्यापारक विवाद तेज हो गया है। सोशल मीडिया के एक पोस्ट में राष्ट्रपति ट्रंप ने कनेडा से अमरीकी किसानों खिलाफ उच्च महसूल लाने का इल्जाम लाया और कहा कि कनेडा एक अमरीकी सूबा बने बगैर अमरीकी सूबे वाले लाभ चाहता है। इस दौरान कनेडा के प्रधानमंत्री मार्क कार्नी ने कहा कि अमरीका की मंग काफी ज्यादा है और इस बदले पेशकश बहुत घट है। नौजवान मामलों ते खेडां बारे मंत्री मनसुख मांडविया ने लोगों नूं सेहतमंद जीवन शैली लई साइकिल चलाउण नूं अपनी रोजाना रूटीन विच शामिल करन दी अपील कीती है। उन्होंने कहा कि साइकलिंग चौगिरदे लई भी फायदेमंद है। डॉक्टर मांडविया ने अज विशाखापट्टनम विच ब्रिक्स मंत्री साइकलिंग प्रोग्राम तो बाद मीडिया नूं दस्सिया कि साइकलिंग फिट इंडिया मुहिम दा इक अनिखड़वां अंग है। उन्होंने कहा कि प्रधानमंत्री नरेंद्र मोदी की संडे ऑन साइकिल पहल का उद्देश्य लोगों को साइकिल चलाने लिए उत्साहित करना और सेहतमंद जीवन शैली को उत्साहित करना है। दक्षिणी मुंबई में बुलेश्वर चा राजा आगमन समारोह दौरान बीती रात एक गणेश मूर्ति डिगण नाल दो लोगों की मौत हो गई ते पांच होर जख्मी हो गए। यह हादसा राती 10 बजे के करीब बुलेश्वर के जय अंबे चौंक च वापरिया। औरतों के हाकी विश्व कप में आज भारत का मुकाबला आस्ट्रेलिया नाल होएगा। सैमी फाइनल क्वालीफाई करने लिए भारत को यह मैच जीतना लाजमी है। पूल ई का यह मैच रात 10:30 बजे शुरू होगा। नीदरलैंड्स 6 अंकों पहले ही सैमी फाइनल क्वालीफाई कर चुका है। चीन के 2 अंक ने जदों के भारत और आस्ट्रेलिया का 1-1 अंक है। क्रिकेट में भारत ने कोलंबो में दूजे ते आखिरी टैसट मैच के पहले दिन आखिरी खबर मिलने समय तक मेजबान श्रीलंका विरुद्ध 2 विकटां ते 140 दौड़ां बना लईआं ने। इस तों पहलां भारत ने टॉस जित्तिआ ते बल्लेबाजी करन दा फैसला कीता। आस्ट्रेलिया ने दूजे क्रिकेट टैसट मैच विच बंगलादेश नूं 1 पारी ते 51 दौड़ां नाल हरा दित्ता है। इस नाल लड़ी 1-1 नाल बराबर हो गई है। बंगलादेश ने आस्ट्रेलिया विरुद्ध पहला टैसट मैच जित्तिआ सी। भारतीय महिला पहलवाना ने स्लोवाकिया अंडर 20 विश्व चैंपियनशिप में 3 होर तमगे जीते ने। मानसी लाठर ने चांदी ते तनवी गुंदेश मकदूम ते कोमल ने कांसी दे तमगे हासिल किए। मानसी नूं 68 किलोग्राम वर्ग के फाइनल में सख्त मुकाबले में चीन की चैनलिंग सोंग तो 1-2 नाल हारन तो बाद चांदी के तमगे नाल सबर करना पिया। तनवी ने 57 किलोग्राम वर्ग कनेडा की एग्निया क्रोकोवस्का 10-4 नाल हराया जदों के कोमल ने 59 किलोग्राम वर्ग में हंगरी की एदा बलास 5-2 नाल हरा के कांसी का तमगा हासिल किया। अंत विच चोणवीं खबरें एक बार फिर सुन लो। प्रधानमंत्री नरेंद्र मोदी ने अज पुलाड़ खेत्र के स्टार्टअप्स के सीईओज नाल गलबात की है। श्री मोदी ने कहा है कि पुलाड़ स्टार्टअप्स से सरकार विच अपना भरोसा प्रगट किया है। आंध्र प्रदेश के विशाखापट्टनम विच ब्रिक्स खेड मंत्रियों की मीटिंग शुरू हो गई है। अमरीकी राष्ट्रपति डोनाल्ड ट्रंप वालों एक बार फिर हॉर्मुज स्ट्रेट नूं अमरीकी इलाका दसण तो बाद अमरीका ते ईरान दरम्यान तनाव होर वध गया है। नौजवान मामले ते खेडां बारे मंत्री मनसुख मांडविया ने सेहतमंद जीवन शैली लई लोगों नूं साइकिल चलाउण नूं अपनी रोजाना रूटीन च शामिल करन दी अपील की है। औरतों के हाकी विश्व कप विच अज भारत दा मुकाबला आस्ट्रेलिया नाल होएगा। इस तरह ही खबरों का बुलेटिन खत्म होंदा। साडा अगला प्रदेशक खबरों का बुलेटिन शामी 6:20 ते होएगा। नमस्कार।
3: आदाब, ये आकाशवाणी है। खबरों के साथ मैं महताब आलम। وزیر اعظم نریندر مودی نے خلا کے شعبے کے اسٹارٹ اپ اداروں پر زور دیا ہے کہ عالمی سطح پر ہنرمند افراد کو راغب کرنے کے لیے مضبوط ایکو نظام تیار کریں. وزیر اعظم نے خلا کے قومی دن کے موقع پر مبارکباد دی ہے. برکس ملکوں کے کھیلوں کے محکمے کے وزیروں کی میٹنگ آندھرا پردیش میں وشاکھاپٹنم میں جاری ہے.